0: ਥਾਣੇਦਾਰ ਰੇ ਵੋਲੀਅਮ
1: ਕਿਆ ਬਾਤ ਹੈ ਜੀ, ਹਲਕਾ ਦੁਪੱਟਾ ਤੇਰਾ ਮੂੰਹ ਦਿਖੇ ਕਿਆ ਬਾਤ ਹੈ ਜੀ। ਬਹੁਤ ਹੀ ਪਿਆਰਾ ਗਾਣਾ ਇੰਜੋਏ ਕੀਆ ਹੈ। ਸਮੇਂ ਕੀ ਬਾਤ ਕਰੂੰ ਤੋ ਦੂਸਰੇ ਘੰਟੇ ਕੀ ਸ਼ੁਰੂਆਤ ਹੋ ਗਈ ਹੈ, ਯਾਨੀ ਕਿ 6:09 ਹੋ ਚੁੱਕੇ ਸ਼੍ਰੋਤਾ। ਔਰ ਆਜ ਕੀ ਤਾਰੀਖ 3 ਜੂਨ, ਔਰ ਆਜ ਯਾਨੀ ਕਿ ਬਾਲੀਵੁੱਡ ਕੀ ਤਰਫ ਸੇ ਇੱਕ ਬਹੁਤ ਹੀ ਪਿਆਰੀ ਨਿਊਜ਼, ਜੋ ਕਿ ਇਹ ਕਿਹਾ ਜਾ ਰਿਹਾ ਕਿ 61 ਸਾਲ ਕੀ ਏਜ ਮੇ ਆਮਿਰ ਖਾਨ ਤੀਸਰੀ ਸ਼ਾਦੀ ਕਰਨੇ ਵਾਲੇ ਹੈ। ਅਬ ਬਾਤ ਇਹ ਹੋਤੀ ਹੈ ਕਿ ਦੇਖੀਏ, ਹਰ ਇਨਸਾਨ ਕੀ ਆਪਣੀ ਪਰਸਨਲ ਲਾਈਫ ਹੋਤਾ ਹੈ, ਕੁਛ ਵੀ ਕਰੇ, ਲੇਕਿਨ ਭਈਆ ਸੋਸ਼ਲ ਮੀਡੀਆ ਕਾ ਜ਼ਮਾਨਾ ਹੈ, ਡਿਜੀਟਲ ਜ਼ਮਾਨਾ ਹੈ, ਯਾਨੀ ਕਿ ਭਾਈ ਹਮੇ ਜ਼ਿੰਦਗੀ ਮੇ ਨਾ ਇਨਸਾਨ ਕੇ ਭਾਈ ਕਿਆ ਚੱਲ ਰਿਹਾ ਹੈ, ਕਿਆ ਨਹੀਂ ਚੱਲ ਰਿਹਾ ਹੈ, ਯੇ ਤਾਕਾ ਝਾਕੀ ਕਰਨੇ ਕਾ ਬਹੁਤ ਸ਼ੌਕ ਹੋਤਾ ਹੈ। ਤੋ ਮੁਝੇ ਲਗਤਾ ਹੈ ਕਿ ਭਾਈ ਜ਼ਿੰਦਗੀ ਹੈ, ਕੋਈ ਕੁਛ ਵੀ ਕਰ ਸਕਤਾ ਹੈ, ਹੈ ਨਾ। ਫਿਲਹਾਲ ਤੋ ਹਮੇ ਕਿਆ ਸ਼ਾਦੀ ਮੇ ਬੁਲਾ ਲੇਂਗੇ ਤੋ ਚਲੇਂਗੇ, ਸਾਥ ਮੇ ਰਸਗੁੱਲੇ ਖਾ ਕੇ ਆਏਂਗੇ, ਬਤਾਈਏ ਆਪ ਮੇਰੇ ਸਾਥ ਚਲੇਂਗੇ ਆਮਿਰ ਖਾਨ ਕੀ ਸ਼ਾਦੀ ਮੇ? ਅਗਰ ਚਲੇਂਗੇ ਤੋ ਆਪ ਮੁਝੇ ਮੈਸੇਜ ਕਰਕੇ ਬਤਾ ਸਕਤੇ ਹੈ, ਨੰਬਰ ਹੈ 9838968896, ਕਿਉਂਕਿ ਮੇਰੇ ਪਾਸ ਮੈਸੇਜ ਆ ਚੁੱਕੇ ਹੈ ਕਿ ਆਪ ਇਨਵਾਈਟਿਡ ਹੋ, ਤੋ ਅਗਰ ਆਪ ਵੀ ਚਲਣਾ ਚਾਹਤੇ ਤੋ ਦੇਖੀਏ ਮੈਂ ਆਪਕੇ ਲਈ ਬਾਤ ਕਰ ਲੂੰਗੀ, ਲੇਕਿਨ ਉਸਕੇ ਲਈ ਮੈਸੇਜ ਕਰਕੇ ਬਤਾਨਾ ਪੜੇਗਾ ਆਪਕੋ, ਹੈ ਨਾ। ਮੈਸੇਜ ਕਰੀ ਫਟਾਫਟ, ਫਿਰ ਚਲਤੇ ਹੈ ਉਨਕੇ ਸ਼ਾਦੀ ਮੇ, ਧਮਾਲ ਮਚਾਤੇ ਹੈ। ਚਲੀਏ ਫਿਲਹਾਲ ਅਗਲਾ ਗਾਣਾ ਵੀ ਬਹੁਤ ਪਿਆਰਾ ਹੈ, ਸੋ ਇਸ ਗਾਣੇ ਕੋ ਇੰਜੋਏ ਕਰਤੇ ਹੈ। ਲੌਟ ਕਰ ਆਤੇ ਇਸ ਸਟੇਸ਼ਨ ਆਫ ਦ ਨੇਸ਼ਨ ਪਰ, ਔਰ ਫਿਰ ਕਿਆ ਕਹੇਂਗੇ ਹਮ, ਸ਼ਾਦੀ ਮੇ ਜਾਣੇ ਕੇ ਬਾਅਦ ਕਿਆ ਕਹੇਂਗੇ, ਸੁਣੀਏ।